0: किसान साथियों, कार्यक्रम किसान वाणी अहां दा प्रयास रहंदा कि हर दिन एक नित्य नई जानकारी अहां तुहां तक पहुंचाइए। चाहे वो अहां दे कृषि वैज्ञानिकां द्वारा दित्ती गई जानकारी होवे या फिर अहां दे उन्नत किसान बागवान साथियों कन्ने कीती गई गलबात होवे। उसी कड़ी विच अज मेरे कन्ने जुड़ा करदे ने एक उन्नत किसान जिहड़े कि मशरूम कन्ने इहदे सोगी मछली पालन दा काम जिहड़ा सा करदे हन ओवा करदे ने इहनां कन्ने गलबात। राम राम जी।
1: राम राम जी।
0: जी अपना नाम दसा।
1: राम सिंह पुत्र श्री हरबंस लाल जी।
0: हाँ जी।
1: ग्राम देरिया।
0: अच्छा।
1: शमीरपुर ब्लॉक कांगड़ा पौंदा घरे दा।
0: हाँ जी।
1: इत्थे दा ब्लॉक जे है साडा रैत ब्लॉक पौंदा।
0: अच्छा। यानी कि घर तो हां दे देरिया ने।
1: घर देरिया
0: कने इस जगह दा क्या नाम है?
1: इस जगह अरनी
0: डुगियारी।
1: हां डुगियारी।
0: अच्छा। ता मशरूम दा काम करदे ने?
1: मशरूम दा प्लांट भी लाया जी।
0: हां जी।
1: कने मशरूम दा भी करदे कन डिंगरी दा भी करदे।
0: अच्छा।
1: मछली पालन दे टैंक बनाए हे मैं 5000 स्क्वायर मीटर दे।
0: हां जी।
1: कने बगीचे भी लगाया कने।
0: अच्छा।
1: कने सब्जी दा काम भी करदे दे बारे खेती बाड़ी।
0: अच्छा। ता सबसे पहला गल करदे ने मशरूम दी, किन्ने साल होई है मशरूम दा काम करदे?
1: मशरूम जे 3 साल होई है प्लांट लगाई।
0: अच्छा। किन्ने की बैग ते शुरू किता हा तो? हां
1: मैं शुरू ते जिस टाइम ते 400 बैग ते स्टार्ट किता हा।
0: अच्छा। कने इस वेला कितना की बैग तो
1: लगा? इस टाइम कोई 600 की बैग है, इस टाइम खत्म हुई है।
0: हां जी।
1: पर हुन इस ते बाद जरा कि आजकल गर्मी च बड़ा घट सी बिकदा।
0: हां जी।
1: तां 2 महीने गैप पाई देना है।
0: अच्छा।
1: जून जुलाई कहिंदे, इस ते बाद अगस्त ते पहले उन्हें कहिंदे सितंबर ते भी सारे चालू हो जाने।
0: अच्छा। जेड़े मशरूम दे जेड़े बैग होंदे ना, इहदी तुहां भर्ती आपू करदे की बणे बणे
1: मंगवांदे? ਜਿਹੜਾ ਕਿ ਪਲਾਂਟ ਜਿਹਨਾਂ ਵੱਡੇ ਪਲਾਂਟ ਲਾਈ ਹੋ ਤਿਹਨਾਂ ਭਰਤੀ ਕਰੀ ਕੀ ਭੇਜ ਦੇ। ਜ਼ਿਆਦਾਤਰ ਮੈਂ ਜੇ ਲਿਆਉਂਦਾ ਯੂਨੀਵਰਸਿਟੀ ਪਾਲਨਪੁਰ ਤੇ ਲਿਆਉਂਦਾ।
0: ਅੱਛਾ।
1: ਮਤਲਬ ਵਿਸ਼ਵਵਿਦਿਆਲੇ ਤੇ ਕਦੀ ਦੁਬਾਰੀ ਮਤਲਬ ਇੱਕ ਹੋਰਟੀਕਲਚਰ ਵਾਲਿਆਂ ਰੱਖਿਆ ਬੈਜਨਾਥ ਲੱਖਿਆ।
0: ਅੱਛਾ।
1: ਮਤਲਬ ਤਿੰਨਾਂ ਹੀ ਪਲਾਂਟ ਬਣਾਇਆ ਬੈਜਨਾਥ ਤੇ ਵੀ ਲਿਆਉਂਦਾ ਕਰਨਾ।
0: ਕਿੰਨੇ ਕਿਲੋ ਵਾਲਾ ਬੈਗ ਲਗਾਉਂਦੇ ਤੁਸੀਂ?
1: ਇੱਥੋਂ ਸਾਲ ਜੇ 10 ਕਿਲੋ ਵਾਲਾ ਬੈਗ ਚੱਲਦਾ।
0: ਅੱਛਾ।
1: ਕਹਿੰਦਾ ਜਿਹੜਾ ਕਿ ਪ੍ਰਾਈਵੇਟ ਵਾਲੇ ਦਿੰਦੇ ਸੀ 10 ਕਿਲੋ ਦਿੰਦੇ ਸੀ ਤਿੰਨਾਂ 7-7.5 ਕਿਲੋ ਹੀ ਹੁੰਦਾ। ਕਹਿੰਦਾ ਜਿਹੜਾ ਕਿ ਮਤਲਬ ਯੂਨੀਵਰਸਿਟੀ ਦੇ ਕਹਿੰਦੇ ਹੋਰਟੀਕਲਚਰ ਵਾਲਿਆਂ ਦੇ ਬੈਜਨਾਥ ਤੇ ਲਿਆਉਣਾ ਸਭ ਪੂਰਾ 10 ਕਿਲੋ ਹੀ ਹੁੰਦਾ ਟੋਲੀ ਕੀ ਪਾਇਆ ਜਾਂਦਾ ਦੇਣਾ।
0: ਅੱਛਾ।
1: ਕਹਿੰਦਾ ਯੂਨੀਵਰਸਿਟੀ ਵਾਲਿਆਂ 20 ਕਿਲੋ ਪਰ ਬੈਗ ਪਾਇਆ ਜਾਂਦਾ ਮਤਲਬ।
0: ਉਸ
1: ਤੇ ਬਾਦ ਅੱਜ ਕਲ 22-23 ਰੁਪਈਏ ਪਰ ਮਤਲਬ ਜੀਪਾ ਦਾ 200 ਬੈਗ ਦਾ ਕਿਰਾਇਆ ਆਈ ਜਾਂਦਾ ਤਾਂ 11-12 ਰੁਪਈਏ ਪਰ ਬੈਗ ਸਹਿ ਪਈ ਜਾਂਦਾ ਦਿਵਾਲੀ ਮੇਲੇ।
0: ਅੱਛਾ
1: ਜੀ ਜੀ।
0: ਤਾਂ ਰਾਮ ਸਿੰਘ ਜੀ, ਅਗਰ ਗੱਲ ਕੀਤੀ ਜਾਏ ਨਾ ਇਸ ਤੋਂ ਬਾਅਦ ਇੱਕ ਬੈਗ ਜਿਹਾਂ ਚੱਲ ਤੁਸੀਂ ਬੈਗ ਮੰਗਵਾ ਲਏ ਨਾ, ਤੁਸੀਂ ਪਲਾਂਟ ਅੰਦਰ ਲਗਾ ਦਿੱਤਾ
1: ਜੀ,
0: ਕਿੰਨੇ ਦਿਨ ਚ ਸਹਿ ਵੀਰੇ ਤਿਆਰ ਹੋਈ ਜਾਣਾ?
1: ਹਾਂ ਮਤਲਬ ਇਸ ਤਰੀਕੇ ਨਾਲ ਹੁੰਦਾ ਕਿ ਹਾਂ 17-18 ਦਿਨ ਤੇ ਬਾਅਦ ਕੇਸਿੰਗ ਕਰਨਾ ਹੁੰਦੀ।
0: ਹਾਂ।
1: ਕੇਸਿੰਗ ਤੇ ਭੇਜੀ ਹੁੰਦੀ।
0: ਅੱਛਾ। ਕੇਸਿੰਗ ਕਿਆ ਚੀਜ਼ ਹੁੰਦੀ ਹੈ?
1: ਕੇਸਿੰਗ ਹੁੰਦੀ ਦੁਬਾਰੀ ਆਪੂ ਬਣਾਈ ਹੁੰਦੀ, ਆਮ ਤਾਂ ਬਣਾਉਣ ਦੀ ਬਣਾਈ ਹੁੰਦੀ, ਕੇਸਿੰਗ ਅਲੱਗ ਹੀ ਬਣਾਉਣਾ ਪਾਉਂਦੀ, ਆਪੂ ਮਿੱਟੀ ਹੁੰਦਾ, ਗੋਬਰ ਹੁੰਦਾ।
0: ਅੱਛਾ।
1: ਇਸ ਵਿੱਚ ਮਤਲਬ ਇਹ ਹੁੰਦਾ ਜ਼ਿਆਦਾਤਰ ਮਤਲਬ ਕਿ ਸਾਡੇ ਮਿੱਤਰ ਕੀਟਾਣੂ ਜ਼ਿਆਦਾ ਤਾਦਾਦ 'ਚ ਹੁੰਦੇ ਤਾਂ ਕਿ ਦਵਾਈ ਪਿਨਾ ਬੈਗੇ ਦੇ ਉੱਪਰ ਜੇ ਪਾਣੀ ਹੈ ਤਾਂ ਜਲਦੀ ਮਸ਼ਰੂਮ ਨਿਕਲ ਆਉਂਦੀ।
0: ਅੱਛਾ। ਕੋਈ ਖਾਦ ਟਾਈਪ ਹੁੰਦੀ ਹੋਣੀ?
1: ਹਾਂ ਟਾਈਪ 'ਚ ਬਣਾਈ ਹੁੰਦੀ।
0: ਅੱਛਾ। ਤਾਂ ਜਿਵੇਂ ਤੁਸੀਂ ਦੱਸਿਆ ਕਿ 10 ਕਿਲੋ ਵਾਲਾ ਬੈਗ ਲਗਭਗ ਤੁਸੀਂ ਲਗਾਉਂਦੇ ਹੈ ਨਾ
1: ਜੀ ਜੀ,
0: ਤਾਂ ਅਗਰ ਗੱਲ ਕਰਨ ਦਾ ਵੀ 10 ਕਿਲੋ 'ਚ ਉਤਪਾਦਨ ਕਿਤਨਾ ਆਉਣਾ ਤੁਸੀਂ ਇੱਕ ਹੀ ਬੈਗੇ 'ਚ?
1: ਇੱਕ ਬੈਗ 'ਚ ਦਵਾਈ

0: ਕਿ ਵਿਕੀ ਪਾਉਂਦੀ ਜੀ ਹਾਂ ਸੋਹਣਿਆ ਕਿ
1: ਪੈਸਾ ਨਹੀਂ ਮਿਲਦਾ ਪੂਰਾ ਸਾਂਝੇ ਚ ਗੱਲ ਇਹ ਹੈ ਕਿ ਪੂਰਾ ਮੈਂ ਖਰਚਾ ਪੂਰਾ ਨਹੀਂ ਹੁੰਦਾ
0: ਹਾਂਜੀ
1: ਪਰ ਹਾਂ ਇਹ ਦਿਖਦੇ ਕਿ ਗੱਲ ਇਹ ਹੈ ਕਿ ਸ਼ੁੱਧ ਖਾ ਕੇ ਨਾ ਸ਼ੁੱਧ ਖਿਲਾ
0: ਹਾਂਜੀ
1: ਹਾਂ ਤੇ ਇਸ ਵਿੱਚ ਪੈਸਾ ਹੀ ਜ਼ਿੰਦਗੀ ਨਹੀਂ ਹੁੰਦਾ
0: ਹਾਂ
1: ਚਾਹੇ ਇਫ ਵੈਲਥ ਇਜ ਲਾਸਟ ਨਥਿੰਗ ਲਾਸਟ ਇਫ ਹੈਲਥ ਇਜ ਲਾਸਟ ਸਮਥਿੰਗ ਲਾਸਟ ਬਟ ਇਫ ਕਰੈਕਟਰ ਇਜ ਲਾਸਟ ਐਵਰੀਥਿੰਗ ਲਾਸਟ ਤਾਂ ਆਪਣੇ ਕਰੈਕਟਰ ਜੋ ਹਾਂ ਇਸ ਦੇ ਕਹਿ ਮੇਨਟੇਨ ਰੱਖਿਆ ਕਿ ਜ਼ਿਆਦਾ ਨਹੀਂ ਆਪਣੇ ਘਰ ਦੇ ਵੀ ਸਾੜੀ ਸਬਜ਼ੀ ਵਗੈਰਾ ਜਿਹੜੇ ਵੀ ਖਾਂਦੇ ਤਾਂ ਦੁਬਾਰੀ ਗੱਲ ਇੱਕ ਹੈ ਕਿ ਸ਼ੁੱਧ ਮਤਲਬ ਸਰਦੀ ਬਿਮਾਰੀਆਂ ਤੇ ਬਚੀ ਰਹਿਣਾ
0: ਹਾਂਜੀ
1: ਕਹਿੰਦੇ ਆਹ ਦੇਖਦੇ ਕੋਈ ਹੋਰ ਵੀ ਖਾਂਦਾ ਸਾਡੇ ਹਾਲ ਤਾਂ ਦਵਾਈ ਸਾਹਿਬ ਬਿਮਾਰੀਆਂ ਤੇ ਬਚਿਆ ਰਹਿੰਦਾ ਗਰੀਬ
0: ਬਿਲਕੁਲ ਹਾਂਜੀ ਤੁਹਾਂ ਦੀ ਕਿਤਨੀ ਉਮਰ ਹੋਈ ਹੈ
1: ਮੇਰੇ ਇਸ ਟਾਈਮ 91 ਸਾਲ ਚੱਲੇ
0: ਅੱਛਾ ਤਾਂ ਇਤਨਾ ਭਰੀ ਜੀ ਦੇਖਾ ਇਹ ਮਛਲੀ ਫਾਰਮ ਸੰਭਾਲਣਾ ਮਸ਼ਰੂਮ ਬਗੀਚਾ ਇਹ ਸਾਰਾ ਹੀ ਤਾਂ ਇਕੱਲੇ ਕੰਮ ਕਰਦੇ ਕੀ
1: ਇਕੱਲਾ ਹੀ ਕਰਦਾ ਬਾਕੀ ਸਮੇਂ ਦੇ ਮੁਤਾਬਕ ਲੇਬਰ ਦੀ ਜ਼ਰੂਰਤ ਪੈਂਦੀ ਹੈ ਲੇਬਰ ਹੀ ਮੰਗਾਈ ਜਾਂਦਾ
0: ਅੱਛਾ ਜੀ ਰਾਮ ਸਿੰਘ ਜੀ ਦੇਖਾ ਆਹਾਂ ਦੀ ਜਿਹੜੀ ਯੁਵਾ ਪੀੜ੍ਹੀ ਹੈ ਨਾ ਸਾ ਦੇਖਾ ਨੌਕਰੀ ਪਿੱਛੇ ਤਾਂ ਤੂੰ ਘੁੰਮਾ ਕਰਦੀ ਇਹਦੇ ਬਾਵਜੂਦ ਦੇਖਾ ਕੁਛ ਹੱਦ ਤੱਕ ਨੌਕਰੀਆਂ ਨਹੀਂ ਵੀ ਮਿਲਾ ਕਰਦੀਆਂ ਨਾ ਕਹਿੰਦਾ ਤਿੰਨਾਂ ਬਾਅਦ ਜਿਹੜੀਆਂ ਸਾ ਆਪਣੀਆਂ ਖਰੀਆਂ ਖੋਲੀਆਂ ਜ਼ਮੀਨਾਂ ਵੀ ਹਨ ਉਸ ਯੁਵਾ ਪੀੜ੍ਹੀ ਜੀ ਤੁਹਾਂ ਕਿਆ ਸੰਦੇਸ਼ ਦੇਣਾ ਚਾਹਾਂਗੇ
1: ਆਹਾਂ ਤੇ ਦੇਣਾ ਚਾਹੁੰਦੇ ਕਿ ਦੁਬਾਰੀ ਗੱਲ ਕਹਿ ਤਦਵੀਰ ਤਕਦੀਰ ਜੋ ਬਦਲੀਂਦੀ
0: ਹਾਂ
1: ਤਾਂ ਕਿ ਕੋਸ਼ਿਸ਼ ਕਰਾ
0: ਹਾਂਜੀ
1: ਕਿ ਸੱਚੀ ਮਿਹਨਤ ਕਰਾ
0: ਹਾਂਜੀ
1: ਤਾਂ ਕਿ ਦੁਬਾਰੀ ਗੱਲ ਇਹ ਕਿ ਕੁਛ ਅੱਗੇ ਹੱਥ ਨਾ ਫਲਾਣਾ ਪਵੇ
0: ਜੀ ਜੀ
1: ਕਹਿੰਦਾ ਗੱਲ ਇਹ ਹੈ ਕਿ ਦੁਬਾਰੀ ਆਪਣੇ ਰੋਜੀ ਰੋਟੀ ਜੇ ਐਸੇ ਆਦਮੀ ਦੁਬਾਰੀ ਆਪਣੀ ਖੇਤੀ ਵਿੱਚ ਵੀ ਨਿਕਾਲੇ ਸਕਦਾ ਹਰ ਕਈ ਕਿਸਮ ਦੀ ਅਲੱਗ ਅਲੱਗ ਕਿਸਮ ਦੀ ਅੱਜ ਕੱਲ੍ਹ ਟੈਕਨੋਲੋਜੀ ਕਾਫੀ ਜ਼ਿਆਦਾ ਹੈ
0: ਹਾਂਜੀ
1: ਬਾਕੀ KVK ਵਾਲੇ ਮਤਲਬ ਐਗਰੀਕਲਚਰ ਵਾਲੇ ਸਾਰੇ ਪੂਰੀ ਤਰੀਕੇ ਨਾਲ ਸਹਿਯੋਗ ਕਰਾ ਦੇ
0: ਹਾਂਜੀ
1: ਤਾਂ ਤਿਸ ਤਰੀਕੇ ਨਾਲ ਦੁਬਾਰੀ ਤਿੰਨਾਂ ਦੇ ਸਹਿਯੋਗ ਲੈ ਕੇ ਦੁਬਾਰੀ ਮਤਲਬ ਤਿੰਨੇ ਚਾਹੀਦਾ ਕਿ ਦੁਬਾਰੀ ਕੋਈ ਨਾ ਕੋਈ ਕੰਮ ਕਰੀਏ ਹਾਂ ਕਹਿੰਦੇ ਦੁਬਾਰੀ ਮਤਲਬ ਕੁਛ ਹੀ ਅੱਗੇ ਦੁਬਾਰੀ ਨੌਕਰੀ ਨਹੀਂ ਤਾਂ ਮਤਲਬ ਆਪਣੀ ਦੁਬਾਰੀ ਬਿਜ਼ਨਸ ਜੇ ਐਸਾ ਹੈ ਅਗਰ ਖੇਤੀਬਾੜੀ ਕਰਨੀ ਤੇ ਵੀ ਦੁਬਾਰੀ ਆਦਮੀ ਜੀ ਆਪਣਾ ਰੋਜੀ ਰੋਟੀ ਬੜੇ ਆਰਾਮ ਨਾਲ ਚਲਾ ਲੈਂਦਾ
0: ਜੀ ਹਾਂਜੀ
1: ਪਰ ਇਹ ਹੈ ਕਿ ਹੋਣਾ ਤਾਂ ਮਿਹਨਤ ਕਰਨੀ ਤੇ ਹੀ ਹੋਣਾ
0: ਜੀ
1: ਕਹਿਣਾ ਜਿਵੇਂ ਕੋਈ ਮਿਹਨਤ ਕਰਨਾ ਹੀ ਨਾ ਚਾਹਤਾ ਪ੍ਰੇਮਤਾ ਤੁਹਾਡੀ ਉਸ ਲੱਗੀ
0: ਜੀ ਰਾਮ ਸਿੰਘ ਜੀ ਤੁਹਾਂ ਆਪਣੇ ਖੇਤੀਬਾੜੀ ਦੇ ਅਨੁਭਵ ਆਹਾਂ ਕਰਨਾ ਸਾਂਝਾ ਕੀਤੇ ਆਪਣਾ ਕੀਮਤੀ ਸਮੇਂ ਤੁਹਾਂ ਆਹਾਂ ਜੋ ਦਿੱਤਾ ਬੜੀ ਖੁਸ਼ੀ ਹੋਈ ਤੁਹਾਂ ਕਰਨਾ ਮਿਲ ਕੇ ਤੁਹਾਂ ਦਾ ਬਹੁਤ ਬਹੁਤ ਧੰਨਵਾਦ
2: ਕਿਸਾਨ ਸਾਥੀ ਇਸ ਗੱਲਬਾਤ ਦੇ ਬਾਅਦ ਜਿਹੜਾ ਸਹਿ ਕਾਂਗੜਾ ਸਬਜ਼ੀ ਮੰਡੀ ਦੇ ਭਾਵ
3: ਜੀ ਅੱਜ ਆਲੂ ਰਿਹਾ 10 ਤੇ 20 ਰੁਪਏ ਪ੍ਰਤੀ ਕਿਲੋਗ੍ਰਾਮ ਪਿਆਜ਼ ਰਿਹਾ 34 ਤੇ 35 ਟਮਾਟਰ 15 ਤੇ 30 ਲਸੁਣ ਰਿਹਾ 150 ਤੇ 160 ਅਦਰਕ ਰਿਹਾ 200 ਤੇ 210 ਸ਼ਿਮਲਾ ਮਿਰਚ ਰਹੀ 60 ਤੇ 65 ਅਰਬੀ ਰਹੀ 22 ਤੇ 28 ਖੀਰਾ ਰਿਹਾ 20 ਤੇ 22 ਮਟਰ ਰਹੇ 100 ਤੇ 120 ਰੁਪਏ ਪ੍ਰਤੀ ਕਿਲੋਗ੍ਰਾਮ ਫੁੱਲ ਗੋਭੀ 45 ਤੇ 55 ਰੁਪਈਏ ਬੰਦ ਗੋਭੀ ਰਹੀ 30 ਤੇ 35 ਰੁਪਈਏ ਬੈਂਗਣ ਰਹੇ 30 ਤੇ 40 ਕੱਦੂ ਰਿਹਾ 20 ਤੇ 30 ਰੁਪਏ ਮੂਲੀ ਰਹੀ 20 ਤੇ 30 ਟਿੰਡਾ ਰਿਹਾ 55 ਤੇ 56 ਰੁਪਈਏ ਪਾਲਕ ਰਿਹਾ 35 ਤੇ 40 ਹਰੀ ਮਿਰਚਾਂ ਰਹੀਆਂ 45 ਤੇ 50 ਰੁਪਈਏ ਧਨੀਆ ਰਿਹਾ 180 ਤੇ 200 ਰੁਪਏ ਤੋਰੀ ਰਹੀ 30 ਤੇ 35 ਭਿੰਡੀ ਰਹੀ 35 ਤੇ 48 ਔਰ ਇਸ ਕਨੇ ਕਰੇਲਾ ਰਿਹਾ 25 ਤੇ 40 ਰੁਪਏ ਕਨੇ ਫਲਾਂ ਦੀ ਗੱਲ ਕੀਤੀ ਜਾਏ ਤਾਂ ਸੇਬ ਅੱਜ ਰਿਹਾ 60 ਤੇ 200 ਰੁਪਏ ਪ੍ਰਤੀ ਕਿਲੋਗ੍ਰਾਮ ਕੇਲਾ ਰਿਹਾ 50 ਤੇ 60 ਰੁਪਏ ਪ੍ਰਤੀ ਦਰਜਨ
2: ਹਾਂਜੀ ਕਹਿੰਦਾ ਇਸ ਕਾਂਗੜਾ ਸਬਜ਼ੀ ਮੰਡੀ ਦੇ ਭਾਵ ਦੇ ਬਾਅਦ ਅਸਾਂ ਸੁਣਨਾ ਇੱਕ ਲੋਕ ਗੀਤ
3: ਜੀ